0: ਹਾਲੇ ਪੁੱਤਰ ਠੀਕ ਠਾਕ ਹੋ? ਹੋਰ ਸੁਣਾਓ, ਸਭ ਜੀ ਠੀਕ ਠਾਕ ਹੋ?
1: ਨਾ ਨੁਸਰਤ ਬੋਲਣਾ ਕਹਿੰਦੀ ਸੀ ਪੋਤਾ ਕਿ ਤੁਹਾਨੂੰ ਕਹਿਣ ਸਿਕਾਇਤ ਕਰ ਲਓ।